ਬ੍ਰਾਂਡ ਅੱਗ ਲੱਗੀ ਹੋਈ ਸਟੋਕਸ ਨੂੰ, ਰੈਡ ਬੁੱਲ ਨਾਲ ਗਲਾ ਸਿਖੰਬ ਲੱਗੇ ਮੇਰੇ ਥੋਟਸ ਨੂੰ। 10 ਸਾਲ ਹੋ ਗਏ ਅੱਜ ਵੀ ਉਹਨਾਂ ਦੇ ਜ਼ਿਹਨ ਚ ਮੈਂ ਰੈਂਟ ਫ੍ਰੀ।